0: from Dope Shop to Anti-Dope? Yo-Yo Honey Singh now singing a very different tune. The rapper, once slammed for allegedly glamorizing drugs, is now the poster boy of the BJP's anti-drug pitch in Punjab.
1: ਸਸਿਕਾਲ ਜੀ ਮੈਂ ਤੁਹਾਡਾ ਆਪਣਾ ਯੋ ਹਨੀ ਸਿੰਘ ਮੈਂ ਅੱਜ ਤਰੁਣ ਜੀ ਕੋਲ ਆਇਆ ਸੀਗਾ
0: ਬੀਜੇਪੀ ਨੈਸ਼ਨਲ ਜਨਰਲ ਸੈਕਟਰੀ ਤਰੁਣ ਚੁਗ ਰੋਪਡ ਇਨ ਯੋ-ਯੋ ਫਾਰ ਹਿਸ ਲੇਟੈਸਟ ਮਿਸ਼ਨ ਟਰਨਿੰਗ ਪੰਜਾਬ ਡਰੱਗ ਫਰੀ ਵਿਦ ਵਨ ਬਿਗ ਮੈਸੇਜ ਸੇਵ ਪੰਜਾਬ ਫਰੋਮ ਚਿੱਟਾ
1: ਕਿਸੇ ਤਰ੍ਹਾਂ ਚਿੱਟੇ ਤੋਂ ਦੂਰ ਕੀਤਾ ਜਾਵੇ
2: ਯੋ-ਯੋ ਹਨੀ ਸਿੰਘ ਇੱਕ ਪੰਜਾਬ ਦਾ ਬੇਟਾ ਜਿਹਨੇ ਪੂਰੇ ਵਿਸ਼ਵ ਦੇ ਅੰਦਰ ਆਪਣਾ ਨਾਂ ਰੋਸ਼ਨ ਕੀਤਾ ਬਾਲੀਵੁੱਡ ਹੋਵੇ ਜਾਂ ਹੁਣ ਹਾਲੀਵੁੱਡ ਦੀ ਯਾਤਰਾ ਸ਼ੁਰੂ ਕਰ ਰਹੇ ਨੇ ਬਹੁਤ ਇੰਸਪਾਇਰਿੰਗ ਲਾਈਫ ਹੈ ਇਹ ਕਿਸ ਤਰ੍ਹਾਂ ਆਦਮੀ ਹਾਈਟ 'ਤੇ ਪਹੁੰਚਦਾ ਹੈ ਔਰ ਗਲਤ ਸੰਗਤ 'ਚ ਪੈਣ ਤੋਂ ਬਾਅਦ ਉਹ ਵਿਅਕਤੀ ਉਸ ਸੰਗਤ 'ਚੋਂ ਨਿਕਲਣ ਵਾਸਤੇ 8 ਸਾਲ ਤਪੱਸਿਆ ਕਰਦਾ ਹੈ ਫਿਰ ਰਿਟਰਨ ਬੈਕ ਕਰਦਾ ਔਰ ਫਿਰ ਸਿੰਗਿੰਗ ਦੀ ਲਾਈਨ 'ਚ ਨੰਬਰ 1 ਪਹੁੰਚਦੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਪੰਜਾਬ ਨਸ਼ਿਆਂ ਦੀ ਮਾਰ 'ਚ ਗ੍ਰਿਫਤ ਹੈ ਇਹ ਜਿਹੜਾ ਚਿੱਟਾ ਜਾਂ ਟੀਕੇ ਇਹਨੂੰ ਲੋਕ ਕਿਸ ਤਰ੍ਹਾਂ ਛੱਡਣ
0: Singh open about his own battle with alcohol, cannabis and mental health, now saying drugs are destroying families and youth.
1: ਜਿਹਨੇ ਫੈਮਿਲੀਜ਼ ਬਰਬਾਦ ਹੋ ਰਹੀਆਂ ਨੇ ਜਿਹਨੇ ਯੂਵਾ ਸਾਰਾ ਯੂਥ ਬਰਬਾਦ ਹੋ ਰਿਹਾ ਅਤੇ ਅਸੀਂ ਉਹੀ ਪੰਜਾਬ ਬਾਰੇ ਸੋਚ ਰਹੇ ਸੀ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਚਿੱਟੇ ਤੋਂ ਦੂਰ ਕੀਤਾ ਜਾਵੇ
2: ਦੁੱਧ ਪੀਓ ਦਹੀਂ ਖਾਓ ਲੱਸੀ ਪੀਓ ਅਤੇ ਘਿਓ ਛਕੋ
0: The two were also seen sharing a glass of milk, symbolically pushing a say no to drugs message. Chaat botal vodka, kaam mera roz ka, na mujhko koi roke, na kisi ne roka. But here's the twist. The same Yo-Yo Honey Singh who faced years of criticism for songs accused of normalizing substance abuse is now the face of an anti-drug push. And not everyone's buying the rebrand. Punjabi singer Jasbir Jassi slammed the move.
3: So, main Tarun Chugh hunna da ek status dekhya mere samne aa gaya social media te jide vich ohna ne Honey Singh nu Punjab te nashe khatam karn waste brand ambassador banaya ohnu apni muhim de naal jodya te dukh lagya is gal da ke jinna ne Punjab nu nashiyan de vich dhakeliya jinna ne ਨਸ਼ਿਆਂ ਦੇ ਖੂਹ ਦੇ ਵਿੱਚ ਪੰਜਾਬ ਨੂੰ ਸੁੱਟਿਆ ਉਸਦੇ ਯੂਥ ਨੂੰ ਸੁੱਟਿਆ ਉਹਨੂੰ ਹੀ ਤੁਸੀਂ ਬਚਾਉਣ ਵਾਸਤੇ ਪੰਜਾਬ ਦੇ ਯੂਥ ਨੂੰ ਬਚਾਉਣ ਵਾਸਤੇ ਤੁਸੀਂ ਬ੍ਰਾਂਡ ਅੰਬੈਸਡਰ ਬਣਾ ਕੇ ਲੈ ਕੇ ਆ ਰਹੇ ਹੋ
2: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੱਸੀ
0: ਫੋਰ ਦਾ ਬੀਜੇਪੀ ਦਿਸ ਇਜ਼ ਬਿਗਰ ਦੈਨ ਮਿਊਜ਼ਿਕ ਦਾ ਪਾਰਟੀ ਇਜ਼ ਟ੍ਰਾਈਂਗ ਹਾਰਡ ਟੂ ਐਕਸਪੈਂਡ ਇਨ ਆਮ ਆਦਮੀ ਪਾਰਟੀ ਰੂਲਡ ਪੰਜਾਬ ਯੂਜ਼ਿੰਗ ਦਾ ਡਰੱਗ ਕ੍ਰਾਈਸਿਸ ਐਜ਼ ਅ ਸ਼ਾਰਪ ਪੋਲੀਟੀਕਲ ਅਟੈਕ ਲਾਈਨ The Honey Singh story from addiction to rehab to reinvention fits perfectly.
4: Bharat Mata Ki Jai!
1: Sat Sri Akal ji, main thoda apna Yo-Yo Honey Singh, main aaj Tarun ji kol aaya siga.
0: From Dope Shop to No Dope, Honey Singh's latest remix may just be politics with a beat. With Ankita Garg, Bureau Report, India Today.
1: ਬਾਰੇ ਸੋਚ ਰਹੇ ਸੀ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਚਿੱਟੇ ਤੋਂ ਦੂਰ ਕੀਤਾ ਜਾਵੇ ਤੇ ਸਰ ਆਲਰੇਡੀ ਕਾਫੀ ਸਾਰੀ ਮਿਹਨਤ ਕਰ ਰਹੇ ਨੇ ਉਹਦੇ ਤੇ ਤੇ ਸਰ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਸਾਰੀ ਚੀਜ਼ਾਂ
5: The YRF spy universe may be gearing up for its boldest shift yet. Fresh reports suggest that Alia Bhatt's upcoming action thriller, Alpha, could explore a darker route, with the actor reportedly playing an assassin instead of a conventional spy. A move already drawing comparisons to Marvel's Black Widow. Take a look to know more.
6: A new phase of action, a darker origin story, and now a surprising twist in the ever-expanding YRF spy universe. As anticipation surrounding Alia Bhatt's upcoming action thriller Alpha continues to build, reports are now hinting at a major creative shift, one that could set the film apart from every other title in the franchise. Alpha. According to reports, Alia will not be playing a conventional spy in Alpha, but an assassin with a complex past, bringing a more morally grey and anti-heroic edge to the YRF universe.